ਪ੍ਰਗੀ ਦੇ ਮੁਜ਼ਾਹਰੋ ਕੰਦੇ ਕਿਤਨਾ ਹੀ ਯਕੀਨੀ ਗੋਲ ਬਚਾਇਆ। ਵਰਲਡ ਕੱਪ ਦੇ ਅੱਠ ਮੈਚਸ ਦੌਰਾਨ ਕਾਵੇ ਟੀਮ ਸਪੇਨ ਖਿਲਾਫ ਬਰਤਰੀ ਹਾਸਲ ਨਾ ਕਰੇ ਸਕੀ। ਅਮਰੀਕੀ ਸਦਰ ਡੋਨਲਡ ਟਰੰਪ ਸਪੇਨ ਦੀ ਫਾਤਿਹ ਟੀਮ ਕੇ ਟ੍ਰਾਫੀ ਪੇਸ਼ ਕਈ। ਅਰਜਨਟੀਨਾ ਦੇ ਰਾਂਦੀਗਰਨ ਕੇ ਚਾਂਦੀ ਜਾ ਤਮਗਾ ਡਿਨਾ ਵਿਆ। ਗਰਾਊਂਡ ਮੇ ਸਪੇਨ ਦੇ ਰਾਂਦੀਗਰਨ ਜੋ ਜਸ਼ਨ, ਵਰਲਡ ਕੱਪ ਮੇ ਸ਼ਿਕਸਤ ਤੇ ਅਰਜਨਟੀਨਾ ਜੋ ਕਪਤਾਨ ਲਿਓਨਲ ਮੇਸੀ ਲੁੜਕਾ ਲਾੜੇ ਵੇਠੋ।

0: ਸੁਹਾਣਾ ਮਨਤ ਰਾਹੀ
1: ਤੇ ਮੈਂ ਮਨਾਹਿਲ ਖਾਨ
0: ਸੱਤ ਰੰਗ ਨਿਊਜ਼ ਦੀ ਤਰਫੋਂ
1: ਤੇ ਪੇਸ਼ ਹੈ ਸਾਡੀ ਨਵੀਂ ਪੰਜਾਬੀ ਆਈਟਮ ਸੁਣੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੁਕਰੀਆ
0: ਉਹ ਗੱਲ ਸੁਣ ਭਲੀਏ ਲੋਕੇ ਕਿੱਥੇ ਚੱਲੀ ਹੈ
1: ਐ ਲੈ ਸਾਂਭ ਲੈ ਆਪਣੇ ਨਿਆਣੇ